ਜਦੋਂ ਇੱਕ ਸਭਿਅ ਸਮਾਜਕ ਮਨੁੱਖੀ ਹੋਣਕ ਨਾਤੇ ਹਮਨਕੇ ਆਪਣ ਜੋ ਹਮਰ ਬੁੜ ਬਜ਼ੁਰਗ ਛਿਨ ਉਨਰ ਹਮੇਸ਼ਾ ਧਿਆਨ ਹਮਨਕੇ ਰੱਖਣ ਛਿਨ ਕਿਲੇਕਿ ਹਮ ਦੇਖਣੋ ਕਿ ਅੱਜਕ ਹਮਰ ਪੀੜ੍ਹੀ ਆਪਣ ਪੁਰਾਣ ਪੀੜ੍ਹੀ ਯਾਨੀ ਕਿ ਆਪਣ ਬੁੜ ਬਜ਼ੁਰਗ ਜੋ ਧਿਆਨ ਛੇ ਉਹ ਥੋੜ੍ਹਾ ਕੋਤਾਹੀ ਵਰਤਣ ਲੱਗ ਰਿਹਾ ਉਹਨਾਂ ਧਿਆਨ ਦੇਣ ਮੇ ਤੋ ਇਸਮੇ ਕਹੀਂ ਨਾ ਕਹੀਂ ਹਮ ਉਨਕੇ ਪ੍ਰਯਾਸ ਕਰਨ ਛਿਨ ਕਿ ਹਮਰ ਜੋ